0: ถัดทีหลักล้าโหลไรล่ะ
1: ปึ่งกัดหลักลิปไรล่ะ
0: ถัดทีหลักล้าโหลไรล่ะ
1: ปึ่งกัดหลักลิปไรล่ะ
2: ชรุติโฮमराठी बालनाट्याच्या वाटचालीवर आधारित मालिका गोष्ट बालनाट्याची या मालिकेचा भाग दुसरा आत्ताच आपण ऐकलात.